ਅਸਥਾਈ ਵੀਜ਼ੇ ਤੇ ਹੋ ਅਤੇ ਕੈਨਬਰਾ ਵਿੱਚ ਕੰਮ ਕਰ ਰਹੇ ਹੋ, ਤੁਹਾਡੇ ਕੰਮ ਤੇ ਹੱਕ ਹਨ, ਵਾਜਬ ਤਨਖਾਹ, ਸੁਰੱਖਿਅਤ ਹਾਲਾਤ ਅਤੇ ਆਦਰ ਸਤਿਕਾਰ ਨਾਲ ਵਰਤਾ। ਬਹੁਤ ਸਾਰੇ ਪ੍ਰਵਾਸੀ ਜਿਸ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਅਕਸਰ ਇਹ ਹੱਕ ਨਹੀਂ ਜਾਣਦੇ ਅਤੇ ਤਨਖਾਹ ਚੋਰੀ ਜਾਂ ਸ਼ੋਸ਼ਣ ਦਾ ਸ਼ਿਕਾਰ ਜਾਂਦੇ ਹਨ। ਇਹ ਤੁਹਾਡੇ ਨਾਲ ਨਾਮ ਦਿਓ, ਆਪਣੇ ਕੰਮਕਾਜ ਦੇ ਹੱਕਾਂ ਬਾਰੇ ਜਾਣੋ, ਕੰਮਕਾਜ ਦਾ ਮਾਹੌਲ ਕਿਹੋ ਜਿਹਾ ਹੋਵੇ ਅਤੇ ਜੇ ਕੁਝ ਗਲਤ ਹੋ ਜਾਵੇ ਤਾਂ ਮੁਫਤ ਮਦਦ ਕਿੱਥੋਂ ਮਿਲ ਸਕਦੀ ਹੈ। ਮੁਫਤ ਗੁਪਤ ਸਲਾਹ ਅਤੇ ਸਹਾਇਤਾ ਲਈ www.unionsact.org.au/migrantworkers ਤੇ ਜਾਓ, ਜਾਂ migrantworkers@unionsact.org.au ਤੇ ਈਮੇਲ ਕਰੋ। ਅਸੀਂ ਤੁਹਾਨੂੰ ਇੱਕ ਮਾਈਗ੍ਰੈਂਟ ਵਕੀਲ ਨਾਲ ਮੁਫਤ ਸਲਾਹ ਲਈ ਜੋੜ ਸਕਦੇ ਹਾਂ। ਆਪਣੇ ਹੱਕ ਜਾਣੋ, ਆਪਣੇ ਕੰਮ ਦੀ ਰੱਖਿਆ ਕਰੋ। ਇਹ ਸੁਨੇਹਾ ਮਾਈਗ੍ਰੈਂਟ ਵਰਕਰਸ ਵੱਲੋਂ ਪ੍ਰਸਾਰਿਤ ਕੀਤਾ ਗਿਆ ਹੈ।